0: ਕਿਉਂ ਸਿਮਰਨ ਤੂੰ ਆ ਗਈ ਮੈਨੂੰ ਤਾਂ ਲੱਗਿਆ ਤੂੰ ਆਉਣਾ ਹੀ ਨਹੀਂ ਨਾਉ ਚੱਕ ਦੇ ਫੱਟੇ ਐਂਡ ਬਰਨ ਦ ਡਾਂਸ ਫਲੋਰ
1: ਡੋਨਟ ਵਰੀ ਅੱਜ ਡਾਂਸ ਵੀ ਹੋਗਾ ਔਰ ਚਾਂਸ ਵੀ